ਹਾਂ ਜੀ ਸਰ ਸਰ ਮੈਸੇਜ ਹੁਕਮ ਦੇ ਮੈਸੇਜ ਨੂੰ ਰਵਾਨਗੀ ਨਾ ਮੈਸੇਜ ਹੁਕਮ ਦੀ ਜਾਤੀ ਦੇ ਸਰ ਰਵਾਨਗੀ ਹਾਂ ਚਲੋ ਖੈਰ ਹੈ ਕੋਈ ਗੱਲ ਨਹੀਂ ਆਪ ਲੋਕ ਸੁਣਦੇ ਜਾਏ ਲਾਸਟ ਗਮ ਔਰ ਮੈਂ ਪ੍ਰੋਡਕਟ ਕੇ ਹਵਾਲੇ ਸੇ ਵੀ ਥੋੜਾ ਸਾ ਬਾਤ ਕਰੂੰਗਾ ਮੈਂ ਕਿਉਂਕਿ ਮਾਸ਼ਾਅੱਲਾ ਇਤਨੀ ਤੇਜ਼ੀ ਸੇ ਫੀਡਬੈਕ ਆ ਰਹੀ ਹੈ ਔਰ ਇਸਕੇ ਸਾਥ ਸਾਥ

ਹਾਜਾ ਹਾਂ ਹਾਂ ਬੰਗੜੀ ਬਖਾਮ ਮਿਲੇਗੀ ਕਿਧਰ ਤੋਂ ਸਹੀ ਜਾ ਕਹਿੰਦਾ ਮਾਸਟਰ ਹਾਂ ਦੇ ਤਰ੍ਹਾਂ ਮੁਹੰਮਦ ਕਸਮੈਟਿਕਸ ਇਨ ਮਨਿਆਰੀ ਸੈਂਟਰ ਚ ਘੁੰਮਦੇ ਅਲ ਦੇ ਕਿ ਬਹੁਤ ਤਾਸੂ ਤੋਂ ਮਿਲੇ ਵੀ ਜੀ ਮੁਹੰਮਦ ਕਸਮੈਟਿਕਸ ਇਨ ਮਨਿਆਰੀ ਸੈਂਟਰ ਦਾ ਜੇ ਮੌਜੂਦ ਦਾ ਮਦੀਨਾ ਮਾਰਕੀਟ ਨਸ ਦੁਬਈ ਪਲਾਜ਼ਾ ਗਰਾਊਂਡ ਫਲੋਰ ਕੇ ਦੁਕਾਨ ਨੰਬਰ ਚ ਘੁੰਮਦੇ ਆਗਾ 3 ਦੇ ਸਹੀ ਸ਼ੁਲਾ ਮੇਨ ਕਰਕ ਸਿਟੀ ਕੇ ਮੁਹੰਮਦ ਕਸਮੈਟਿਕਸ ਇਨ ਮਨਿਆਰੀ ਸੈਂਟਰ ਨਸ ਦੁਬਈ ਪਲਾਜ਼ਾ ਗਰਾਊਂਡ ਫਲੋਰ ਦੁਕਾਨ ਨੰਬਰ 3 ਮੇਨ ਬਾਜ਼ਾਰ ਕਰਕ ਸਿਟੀ ਕੇ ਖਾਦੇ ਸਰ 22 ਗ੍ਰੇਡ ਸ਼ਾਪਿੰਗ ਸੈਂਟਰ ਸਰ ਬਹੁਮਦਰ ਤੋਂ ਮਿਲੇ ਹੋਈ ਜੀ ਵਰਸਰਾ ਵਰਸਰਾ ਬਤਾਸ ਤੋਂ ਮਿਲੇ ਹੋਈ ਜੀ ਪਰ ਮੰਗਲ ਮਿਲਾ ਕੇ ਵਸੀਮ ਸਰਾ ਵਸੀਮ ਜ਼ਮੁੰਗਾ ਖੂਬ ਰੋਲ ਜ਼ਮੁੰਗਾ ਮਲਗਰਾ ਜ਼ਮੁੰਗਾ ਯਾਰ ਜ਼ਮੁੰਗਾ ਦੋਸਤ ਖਾ ਅਗੀ ਤਰਫ ਨਾ ਹਜ਼ ਦਰ ਕਹੋ ਛੇ ਪਲਸ 20 ਰੁਪਏ ਬਤਾ ਸਰ ਡਿਸਕਾਊਂਟ ਜ਼ਰੂਰ ਕਵੀ ਸਹੀ ਜਮਾਲਾ ਤਰਫ ਅਭੀ ਦਰਸ ਰਕਵੀ ਵਸੀਮ ਕਾਗਜ਼ ਆਵਾਜ਼ ਆਉ ਰਹੇ ਨਾ ਕਿਮ ਕਸਟਮਰ ਜੀ ਤੋ ਸਦਰ ਅਗਲੀ ਅਗਾ ਬਹੁਤ ਜਮਾ ਕੇ ਗਵਾਜ਼ੀ ਟਾਈਮ ਕੇ ਆਉ ਰਹੀ ਬਿਲਕੁਲ ਤਾਸੋ ਵਰਤਲੇ ਸ਼ੂਸ ਵਸੀਮ ਤੋ ਵਸੀਮ ਸਰ ਅਵੇਲੇਬਲ ਸ਼ਿਲ ਦਾਗਾ ਟੋਲ ਪ੍ਰੋਡਕਟ ਤਾਸੋ ਵਰਨ ਤਰਲਾ ਸਕਵਲੇ ਸ਼ੀ ਸਹੀ ਦਾ ਵਸੀਮ ਕੁਮ ਕੁਮ ਚਾਜੀ ਤਾਸ ਤਾ ਗਿਲਾ ਕੜੇ ਵਾ ਚ ਰਿਹਾਨ ਬਈ ਕਾਲ ਨਾ ਅਟੈਂਡ ਕਈ ਪਸ਼ੋ ਕੀ ਕਨਾ ਨੋ ਬਖਨਾ ਮਾਜ਼ਰਤ ਸਰਾ ਬਖਨਾ ਮਾਜ਼ਰਤ ਸਰਾ ਜ਼ੋ ਡੀਰ ਜ਼ਿਆਤ ਡੀਰ ਜ਼ਿਆਤ ਮਤਲਬ ਜ਼ਬੋ ਮੈਂ ਚੇ ਪਦੇ ਬਾਨੇ ਖਫਕੇ ਗਾ ਕਨਾ ਚਮੁਤ ਸੁਕੂ ਜੀ ਤਾ ਕਾਲ ਨਾ ਚੀ ਗਈ ਕਨਾ ਡੀਰ ਜ਼ਿਆਤ ਬਖਨਾ ਮਾਜ਼ਰਤ ਸਰਾ ਦਾ ਕੋਮਾ ਮਾਜ਼ਰਤ ਕੋਮਾ ਤਾ ਉਸਤਾ ਚੀ ਲਗਾ ਡੀਰ ਜ਼ਿਆਤ ਕਾਲ ਜ਼ਰਜ਼ੀ ਅਬਲ ਰਜ਼ੀ ਮਾ ਸਰਾ ਪ ਦੰਤੇ ਕੀ ਪ ਸਟੂਡੀਓ ਕੇ ਮੌਜੂਦ ਡਿਸਟ੍ਰੀਬਿਊਟਰ ਕਨਾ ਅਗੀ ਪਖਪਲ ਬਾਂਧੇ ਕਥਲ ਚ ਤਕਰੀਬਨ ਮਾਤਾ ਜ ਮਿਸ ਕਾਲ ਚ ਕੁਮੀ ਜਮਾ ਪਰ ਸ਼ੋ ਕੇ ਤਕਰੀਬਨ 70-80-90 ਰਸੇ ਦਸ ਨਾ ਸ਼ਾਰਟ ਇਨ ਕੋਲੇ ਜ਼ਿਕ ਚ ਯੂ ਕ ਵਸਰ ਬਜ਼ੁ ਲਿਸਨਰ ਸਰ ਬਜ਼ੁ 2-3 ਮਿੰਟ ਖਬਰ ਏ ਕੋਮਾ ਨੁ ਚ ਬਿਆ ਮਤਲਬ ਗਿੰਟੇ ਹਿਸਾਬ ਸਰ ਐ ਸੋਬੋ ਕੇ ਪੁਨੀਮਾ ਗੰਟਾ ਨਾ ਬਾਤ ਕੇ ਜ਼ਕਾ ਜ਼ਟ ਇਨ ਕੋਮਾ ਨੁ ਬਿਆ ਚ ਸੋਚ ਪਿਓ ਕੇ ਨੁ ਤਕਰੀਬਨ ਜ਼ਿਆਦ ਚ ਕਲ ਨਾ ਟਿਨ ਕੋਮ ਨੋ ਕਾਲਸ ਬਜ਼ਾ ਟਿਨ ਕੋਮਾ ਦਿਨ ਜ਼ਿਆਦਾ ਟਿਨ ਕੋਲੇ ਨਾ ਸ਼ਮਾ ਮਜਬੂਰੀ ਦਖਾ ਤਾਸੂ ਕਾਲ ਕਵੇ ਇਚ ਕਾਲ ਅਟੈਂਡ ਸੀ ਨੋ ਜ਼ ਕੋਸ਼ਿਸ਼ ਵੀ ਕੋ ਮਨਾ ਚਾ ਸਰਮਾ ਮਤਲਬ ਸਸ਼ਤਾ ਦੇ ਨਸੋ ਲਕਾ ਮਤਲਬ ਅਜ਼ਨ ਚਾ ਸਰ ਜ਼ਤਿਆਤ ਲਕਾ ਸੁਖ ਜ਼ਰ ਕੀ ਵੀਰ ਸੀ ਕਨਾ ਚ ਜ਼ਤਿਆਤ ਵੀ ਸੋ ਯਾ ਸੋ ਖਬਰ ਹੈ ਬਿਲਕੁਲ ਉਮ ਨਿਸ਼ਤ ਦਾ ਜ਼ਤਿ ਤਾਸੂ ਰੋ ਰਿਆ ਮਾ ਤਾਸੂ ਜ਼ਮਾ ਖੋਗ ਗੁਲ ਗੁਲ ਲਿਸਨਰਾਨੀ ਹੈ ਔ ਰਗ ਆਵਾਜ਼ ਆ ਰਹੇ ਸ਼ਪ ਮਿਨ ਸਰ ਆ ਰਹੇ ਔ ਦੀ ਸਰ ਸਰ ਚ ਸੁਮ ਰਹਾ ਸਾਇਲੈਂਟ ਲਿਸਨਰ ਦੀ ਕਹ ਰਗ ਆਵਾਜ਼ ਦੀ ਚਰਤ ਚਰਤ ਕੇਵਲ ਹੀ ਨਾ ਹੋਵੇ ਚ ਦਮਾਗ ਆਵਾਜ਼ ਵਰਸੀ ਦਖਪਲ ਜ਼ੋਰ ਦਰੂਰ ਬਦਰੰਗ ਆਵਾਜ਼ ਦਾ ਉਹ ਗੁਣ ਤਾਂ ਵਰਸੀ ਕਹਿਣਾ ਆਹੋ ਦਵਾ ਜਹਾਨ ਮਨ ਨਾ ਕੋਮਾ ਜ਼ਬਰਦਸਤ ਕਈ ਜਮਾਗ ਗਵਾਜ਼ ਔਦਾ ਜ਼ਿਨਾਇਰ ਕਾਸਮੈਟਿਕਸ ਸ਼ੋ ਜ਼ਿਕਰ ਚੀ ਤੁਮਰ ਪਮੀਨ ਸਰ ਹੈ ਆਓ ਵੀ ਔਰ ਤੁਮਰ ਜ਼ਬਰਦਸਤ ਫੀਡਬੈਕ ਮਾਲ ਰਵਾਨ ਦੇ ਜ਼ੁਪੀ ਖੁਸ਼ਹਾਲੀ ਗਮ ਪਦੇ ਬਾਂਧੇ ਔਰ ਜ਼ੁ ਪਦੇ ਬਾਂਧੇ ਨਹੀਂ ਅਮਾ ਚੀ ਮਿਸਾਲ ਪ੍ਰੋਡਕਟ ਰਾ ਲੋ ਸ਼ੋਰ ਆਲਾ ਜ਼ਦਲ ਤੇ ਕੀ ਸ਼ੋ ਕਮ ਬਸ ਖੇਰ ਜਮਾ ਖੇਰ ਹੈ ਉਸਤਾ ਬਿਲਕੁਲ ਉਮਨਾ ਇਨਸ਼ਾਅੱਲਾ ਰਿਜ਼ਲਟ ਬਦਰ ਕਈ ਖਬੇ ਦਰ ਕਵੀ ਯੋ ਮਤਲਬ ਇਨਸਾਨ ਚੀ ਕਲ ਹੋਮੋ ਇਨਸਾਨ ਜ ਯੋ ਮਤਲਬ ਦਸੇ ਕਰੋਬਰੀ ਮੈਲਸ ਕਮ ਕਨਾ ਦਲ ਤੇ ਕਿਉ ਖਬਰ ਕਰੋਬਰੀ ਕਮ ਸਿਰਫ ਜਸਟ ਚੀ ਮਤਲਬ ਕੁਮ ਇਨਸਾਨ ਜ਼ਰੂਰ ਨਾ ਸਫਾਈ ਅਹਨੀਅਤ ਨਾ ਸਫਾਈ ਕਹਿਣਾ ਚੀ ਉਹ ਇਹ ਚੀਜ਼ ਦਾਗਾ ਕਾਰੋਬਾਰ ਸਿਰਫ ਔਰ ਸਿਰਫ ਦਿਦ ਪਾਰਾ ਕਹੁਮਾ ਚੀ ਜ਼ਖਬਲ ਅਵਾਮ ਤਾ ਫਾਇਦਾ ਹੋ ਰਸੋਮਾ ਠੀਕ ਤਾ ਜਿਜ਼ ਪਲ ਅਵਾਮ ਤਾ ਫਾਇਦਾ ਹੋ ਰਸੋਮਾ نو انشاءاللہ دا غزو یقین سره درته وایم چې هغه کاروبار به کامیابی کی ضرور غټه ګوره کاروبار چې کوم دی کنه کاروبار هر څوک د غټې لپاره چې مثال زه غټه وکم نو کاروبار چې هم غټې لپاره خدا سے هم نوی کنه چې مثال لکه ته یو شاید مطلب ته سه او خوستال په 100 روپیا غته په 300 روپیا خرڅوي کنه نو دیس از ناٹ ا بزنس اور دا کامیابی کی عمر ها او دا زدر تو ما ته چې کله مطلب یو سیس په سل والے کنه او او دې سره مثال په سل دی واخستو 150 بیا کوزه کې زمونږ په دغه علاقه کې تاسو به ټول کسې کنه چې مطلب 150 ته ایت کیه 200 ته ایت کی کنه بیا شروع 120 هغه مطلب دغه یې کنه چې مثال ډایریکټ چاته ډایریکټ نه اخته صرف کې ته ونشي شېلې نو دا خبره ده دمه جس دې پرې درته ویل کنه چې ما سره کوم پروډکټ دی جنار کاسمیټکس والا چې پاره کې ماته څومره کیږي کنه زبتاست کوشش کوم چې تاسو نه ګټه ډیره کم وکړو
کړی میوم دا ماته چې کوم هم کسٹمر رغلی دی هغه سره می بھرپور بھرپور ما کنسیشن ور سره کړی دی او چې ماته ما ځان له جګټه کړی دا ډیره له جګټه کړی دا او زه خپل ډایریکټلی چې کوم دی اونر سره په کنټیکټ باندې ما دا نه دی چې مثال زدل ته کې شو کوم او ډیسټریبیوټر دی کنه نه ډیسټریبیوټر نه ډایریک اونر سره په کنټیکټ یم نو ان شاء الله هغه مې چې مثال لکه تاسو سپه کې ګټای کنه دغه کې مطلب هغه چې تاسو په دې کې څه ګټه دا خو تاسو بیخي ګټه ځان ته پرېږ دی نه کنه ځکه چې تاسو بازار دی دکان دی بل دی هر څه دی کنه هغه مطلب بزنس مائنډ دی بزنس مائنډ دی کې نو په دې باندې بزو ما کنه چې لګ ګټه ډیر کا دا زما مطلب دی تاسو می هدا چوي سي سي دا غلم هی لب در سم کډې نوی جانا نه یو شی بی لب اچھا تیسرا سر سن بلاک چکم دینن سبا گرمی دا کنه اکثر مونږ کوشش لکه اکثر مونږ دا تپوس کو چمږ سن بلاک آلو آیا زمونږ دا سن بلاک چکم دی چت په خوشالي گی گلتا خوشالم قهر سکی گی گرانتا بنا چمنګ دا ذہن کې سوال رځي چې ایز د سن بلاک عالم از سحر وخت زما چرته په سکول کې مطلب مونږ ټیچران یو یا مونږ سیسټر وی چې هغه ټیچر وی کنه یا داس یو چې مثال زمونږ سیسټر وی چې چرته د ودونو پروګرامونه وی هغه د پر بهر ته بازار ته زی او دین علاوه د چکر ل چرته زی هغه دا سوال په ذہن کې رګرځي چې ایا مونږ د سن بلاک کوله ګو سحر نه د بس ټایم رسی مطلب کار کوي اکثر ذہن کې دا سوال رځي چې مطلب مونږ نور ته ګرځون نور بیا زمونږ توروي کنه بالکل هم نه دا به تاسو په مخ باندې ولګوي کنه چې کله په مخ باندې ولګو تقریبا 8 to 10 hours چې کوم دی کنه یعنی 8-10 غنټه به تاسو ته دغه مطلب ریزلټ درکوي او دغه شان تاسو باندې به اثر کوي او نور چې کوم دی هغه به تاسو باندې اثر نه کوي شوای چې کوم دی کنه هغه تاسو باندې اثر کوي هم نو تاسو به تورې کنه دغه شان به سپینې او مال به دوه غانې کوي ان شاء الله سیدا